ਇਸ਼ਾਨੀ ਦੇ ਚਿਹਰੇ 'ਤੇ ਖੇੜਾ ਲਿਆ ਦਿੰਦੀ। ਇੱਕ ਗਮਲੇ ਵਿੱਚ ਫਰ ਦਾ ਬੂਟਾ ਜੋ ਹੁਣ ਕਈ ਫੁੱਟ ਲੰਮਾ ਹੋ ਚੁੱਕਿਆ ਸੀ ਅਤੇ ਇੱਕ ਗਮਲੇ ਵਿੱਚ ਮੌਸਮ ਅਨੁਸਾਰ ਕਦੀ ਟਮਾਟਰ, ਕਦੀ ਸ਼ਿਮਲਾ ਮਿਰਚ, ਕਦੀ ਬੈਂਗਣ ਦਾ ਕੋਈ ਬੂਟਾ ਲੱਗਦਾ ਰਹਿੰਦਾ। ਕਈ ਵਾਰ ਮਿਰਚਾਂ ਵੀ ਇਸ ਗਮਲੇ ਦਾ ਸ਼ਿੰਗਾਰ ਬਣੀਆਂ। ਇਸ਼ਾਨੀ ਇਸ ਤੋਂ ਇਲਾਵਾ ਆਪਣੇ ਘਰ ਦੀ ਇੱਕ ਹੇਠਲੀ ਅਤੇ ਇੱਕ ਉਤਲੀ ਮੰਜ਼ਿਲ ਦੀਆਂ ਪੌੜੀਆਂ ਵਿੱਚ ਵੀ ਕੋਨਿਆਂ ਉੱਤੇ ਮਨੀ ਪਲਾਂਟ, ਸਨੇਕ ਪਲਾਂਟ ਅਤੇ ਰਜਨੀਗੰਧਾ ਦੇ ਬੂਟੇ ਪਾਲਦੀ ਆ ਰਹੀ ਸੀ। ਕਦੇ ਕਦੇ ਕਿਸੇ ਕੰਮ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਤਾਂ ਘਰ ਦੀ ਦੇਖਭਾਲ ਵਾਲੀ ਬਾਈ ਨੂੰ ਸਮਝਾ ਕੇ ਜਾਂਦੀ ਕਿ ਕਿਵੇਂ ਕਿਵੇਂ ਪਾਣੀ ਦਿੰਦੀ ਰਹੇ ਤਾਂ ਕਿ ਇੱਕ ਵੀ ਬੂਟਾ ਸੁੱਕੇ ਨਾ। ਪਿਛਲੇ ਵਰ੍ਹੇ ਕਈ ਦਿਨਾਂ ਲਈ ਘਰੋਂ ਗਈ ਇਸ਼ਾਨਵੀ ਜਦੋਂ ਵਾਪਸ ਆਈ ਤਾਂ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਬੋਗਨ ਵਿਲਾ ਵਾਲੇ ਬੂਟੇ ਦੇ ਗਮਲੇ ਵਿੱਚ ਦੋ ਕਬੂਤਰ ਵਾਰੋ ਵਾਰੀ ਆ ਕੇ ਬੈਠਦੇ ਵੀ ਅਤੇ ਬਿਲਕੁਲ ਇੱਕੋ ਜਿਹੀ ਸ਼ਕਲ ਦੇ ਤੀਲੇ ਵੀ ਇਕੱਠੇ ਕਰਦੇ ਦਿਸਣ ਲੱਗੇ। ਜਿਸ ਵੇਲੇ ਕਿਸੇ ਕੰਮ ਇਸ਼ਾਨੀ ਗੈਲਰੀ ਦਾ ਦਰਵਾਜ਼ਾ ਖੋਲ੍ਹਦੀ ਤਾਂ ਦੋਵੇਂ ਕਬੂਤਰ ਫੁਰ ਫੁਰ ਕਰਦੇ ਅਣਮਨੇ ਜੇ ਉੱਡਦੇ ਪਰ ਘਰ ਦੇ ਸਾਹਮਣੇ ਵਾਲੇ ਪਾਰਕ ਵਿਚਲੇ ਬਹੁਤ ਫੈਲੇ ਹੋਏ ਉੱਚੇ ਅਮਲਤਾਸ ਦੇ ਦਰਖਤ ਦੀਆਂ ਟਾਹਣੀਆਂ 'ਤੇ ਜਾ ਬੈਠਦੇ ਅਤੇ ਇੰਤਜ਼ਾਰ ਕਰਦੇ ਕਿ ਇਸ਼ਾਨੀ ਦਰਵਾਜ਼ਾ ਬੰਦ ਕਰਕੇ ਅੰਦਰ ਜਾਏ ਅਤੇ ਇਹ ਮੁੜ ਕੇ ਗਮਲੇ ਵਿੱਚ ਆ ਬੈਠਣ। ਇਹ ਸਿਲਸਿਲਾ ਕਈ ਦਿਨ ਲਗਾਤਾਰ ਇਸ਼ਾਨੀ ਦੀ ਬੇਚੈਨੀ ਦਾ ਕਾਰਨ ਬਣਿਆ ਰਿਹਾ। ਆਖਰ ਇੱਕ ਸਵੇਰ ਕੰਮ ਕਰਨ ਆਉਂਦੀ ਬਾਈ ਨੇ ਇਸ਼ਾਨੀ ਨੂੰ ਬੋਗਨ ਵਿਲਾ ਵਾਲੇ ਗਮਲੇ ਵਿੱਚ ਨਿੱਕੇ ਨਿੱਕੇ ਦੋ ਸਫੇਦ ਅੰਡੇ ਪਏ ਦਿਖਾਏ। ਇਸ਼ਾਨੀ ਅਤੇ ਬਾਈ ਦੋਵੇਂ ਸੋਚੀ ਪੈ ਗਈਆਂ ਕਿ ਕੀ ਕਰਨ। ਇਸ਼ਾਨੀ ਸੋਚੀ ਪੈ ਗਈ ਗਮਲੇ ਵਿੱਚ ਜ਼ਰਾ ਜਿਹੀ ਥਾਂ ਵਿੱਚ ਦੋ ਦੋ ਅੰਡੇ ਨਾ ਸੌਖੀ ਤਰ੍ਹਾਂ ਬਹਿਣ ਦੀ ਥਾਂ, ਇਹ ਪੰਛੀ ਕਿਹੋ ਜਿਹਾ ਦਿਮਾਗ ਰੱਖਦੇ ਨੇ। ਇਹੋ ਜਿਹਾ ਬਹੁਤ ਕੁਝ ਸੋਚਦੀ ਇਸ਼ਾਨੀ ਆਨੀ ਬਹਾਨੀ ਕਈ ਕਈ ਵਾਰ ਕਮਰੇ ਦੇ ਜਾਲੀ ਵਾਲੇ ਦਰਵਾਜ਼ੇ ਨੂੰ ਬਿਨਾਂ ਖੋਲ੍ਹੇ ਹੀ ਬਾਹਰ ਗਮਲੇ ਤੱਕ ਨਜ਼ਰ ਮਾਰਦੀ ਕਬੂਤਰ ਬੈਠ ਰਹੇ ਨੇ ਜਾਂ ਨਹੀਂ। ਜਦੋਂ ਨਹੀਂ ਬੈਠੇ ਹੁੰਦੇ ਤਾਂ ਸੋਚਦੀ ਹਾਏ ਜੇ ਅੰਡੇ ਕੋਈ ਹੋਰ ਜੀਵ ਖਾ ਗਿਆ ਤਾਂ। 3-4-5 ਦਿਨ ਇਹ ਵਰਤਾਰਾ ਤੁਰਦਾ ਰਿਹਾ। ਇੱਕ ਦਿਨ ਗਮਲਿਆਂ ਨੂੰ ਸ਼ਾਮ ਵੇਲੇ ਪਾਣੀ ਦੇਣ ਲੱਗੀ ਨੇ ਵੇਖਿਆ ਇੱਕ ਅੰਡਾ ਗਮਲੇ ਵਿੱਚੋਂ ਹੇਠਾਂ ਫਰਸ਼ 'ਤੇ ਡਿੱਗ ਕੇ ਟੁੱਟਾ ਪਿਆ ਸੀ। ਇਸ਼ਾਨੀ ਇਉਂ ਦੁਖੀ ਹੋ ਗਈ ਜਿਵੇਂ ਕਬੂਤਰ ਕਬੂਤਰੀ ਦੇ ਪਰਿਵਾਰ ਦਾ ਇੱਕ ਜੀ ਦੁਨੀਆ 'ਚ ਆਉਣ ਤੋਂ ਪਹਿਲਾਂ ਹੀ ਮੌਤ ਨੂੰ ਜਾ ਮਿਲਿਆ। ਹੁਣ ਇਸ਼ਾਨੀ ਨੂੰ ਦੋਹਾਂ ਕਬੂਤਰਾਂ ਲਈ ਹਮਦਰਦੀ ਜਿਹੀ ਮਹਿਸੂਸ ਹੋਣ ਲੱਗੀ। ਉਹ ਸੋਚਦੀ ਇਹ ਸਾਰਾ ਸਾਰਾ ਦਿਨ ਇਸ ਅੰਡੇ ਦੇ ਦੁਆਲੇ ਰਹਿੰਦੇ ਨੇ, ਇੱਕ ਅੰਡੇ 'ਤੇ ਬੈਠਦਾ ਅਤੇ ਦੂਜਾ ਨੇੜੇ ਹੀ ਗੈਲਰੀ ਦੀ ਰੇਲਿੰਗ 'ਤੇ। ਇਸ਼ਾਨੀ ਦੇ ਮਨ ਵਿੱਚ ਸਵਾਲਾਂ ਦੀ ਕਤਾਰ ਤੁਰਦੀ, ਇਹ ਖਾਣਾ ਪੀਣਾ ਕਦੋਂ ਕਰਦੇ ਨੇ। ਉਸਨੇ ਪਾਣੀ ਦਾ ਇੱਕ ਕਟੋਰਾ ਅਤੇ ਇੱਕ ਪਲੇਟ ਵਿੱਚ ਦਾਣਾ ਰੱਖਿਆ। ਹੈਰਾਨੀ ਦੀ ਗੱਲ ਕਿ ਇੱਕ ਵੀ ਕਬੂਤਰ ਨੇ ਨਾ ਪਾਣੀ ਦੀ ਬੂੰਦ ਨਾ ਦਾਣਾ ਹੀ ਮੂੰਹ ਲਾਇਆ। ਇਹ ਕਿਹੋ ਜਿਹੀ ਤਪੱਸਿਆ ਹੈ, ਇਸ਼ਾਨੀ ਨੂੰ ਕੁਝ ਸਮਝ ਨਾ ਆਉਂਦੀ। ਅੰਡੇ ਵਾਲੇ ਗਮਲੇ ਦੀ ਬੋਗਨ ਵਿਲਾ ਗਮਲੇ ਦੀ ਮਿੱਟੀ ਸੁੱਕਣ ਅਤੇ ਮੁਰਝਾਉਣ ਲੱਗਦੀ ਤਾਂ ਇਸ਼ਾਨੀ ਬਹੁਤ ਇਹਤਿਆਤ ਨਾਲ ਅਜਿਹੇ ਵੇਲੇ ਗਮਲੇ ਵਿੱਚ ਹੌਲੀ ਜਿਹੀ ਪਾਣੀ ਪਾਉਂਦੀ ਜਦੋਂ ਦੋਵੇਂ ਕਬੂਤਰ ਉੱਥੇ ਨਾ ਹੁੰਦੇ। ਇਸ਼ਾਨੀ ਡਰਦੀ ਵੀ ਕਿ ਪਾਣੀ ਕਾਰਨ ਕਬੂਤਰ ਅੰਡੇ 'ਤੇ ਕਿਵੇਂ ਬੈਠੇਗਾ। 2-4-5 ਦਿਨ ਕੋਈ ਤਬਦੀਲੀ ਸਾਹਮਣੇ ਨਹੀਂ ਆਈ। ਇੱਕ ਦਿਨ ਸ਼ਾਮ ਦੇ ਹਲਕੇ ਜਿਹੇ ਹਨੇਰੇ ਵਿੱਚ ਇਸ਼ਾਨੀ ਨੇ ਗਮਲੇ ਵੱਲ ਨਜ਼ਰ ਮਾਰੀ, ਅੰਡਾ ਨਦਾਰਦ। ਇਹ ਕੀ, ਅੰਡਾ ਕਿੱਧਰ ਗਿਆ? ਕਿਸ ਨੂੰ ਪੁੱਛਿਆ ਜਾਵੇ ਕੀ ਹੋਇਆ? ਇਸ਼ਾਨੀ ਦਾ ਮਨ ਉੱਖੜ ਗਿਆ। ਰਾਤ ਨੂੰ ਬਿਸਤਰ 'ਤੇ ਲੇਟੀ ਆਪਣੇ ਆਪ ਨਾਲ ਸਵਾਲ ਕਰਦੀ ਰਹੀ, ਕੋਈ ਕਿਆਸ ਨਾ ਲਾ ਸਕੀ ਕਿ ਅੰਡਾ ਕਿੱਧਰ ਗਿਆ। ਅਗਲੀ ਸਵੇਰ ਦੋਵੇਂ ਕਬੂਤਰ ਗੈਲਰੀ ਵੱਲ ਨਹੀਂ ਆਏ, ਪਰ ਸਾਹਮਣੇ 15-20 ਮੀਟਰ ਦੀ ਦੂਰੀ ਵਾਲੇ ਪਾਰਕ ਦੇ ਅਮਲਤਾਸ ਦੇ ਵਿਸ਼ਾਲ ਫੈਲੇ ਦਰਖਤ ਦੀਆਂ ਵੱਖ ਵੱਖ ਟਾਹਣੀਆਂ 'ਤੇ ਦੋ ਕਬੂਤਰ ਜ਼ਰੂਰ ਬੈਠੇ ਸਨ। ਇਸ਼ਾਨੀ ਦਾ ਜੀ ਕੀਤਾ ਕਾਸ਼ ਇਹ ਕੁਝ ਬੋਲਦੇ, ਜੋ ਉਹ ਕੁਝ ਸਮਝ ਸਕਦੀ ਤਾਂ ਜ਼ਰੂਰ ਪੁੱਛਦੀ ਕਿ ਅੰਡੇ ਨੂੰ ਕੀ ਹੋਇਆ। ਪਰ ਬੇਬਸ ਕਬੂਤਰਾਂ ਵਾਂਗ ਇਸ਼ਾਨੀ ਵੀ ਬੇਬਸ ਸੀ। ਕੰਮ ਵਾਲੀ ਬਾਈ ਜਦ ਵੀ ਦਿਨ ਵਿੱਚ 2 ਵਾਰ ਆਉਂਦੀ ਜ਼ਰੂਰ ਗੈਲਰੀ ਵਰ ਜਾ ਕੇ ਤੱਕਦੀ ਅਤੇ ਇਸ਼ਾਨੀ ਨੂੰ ਕਹਿੰਦੀ, ਯੇ ਵੀ ਆਦਮੀਓ ਕੀ ਤਰ੍ਹਾਂ ਘਰ ਬਣਾਤੇ ਹੈ, ਪਰਿਵਾਰ ਬਣਾਤੇ ਹੈ। ਇਸ਼ਾਨੀ ਕਦੀ ਚੁੱਪ ਚਾਪ ਸੁਣਦੀ, ਕਦੀ ਬੋਲ ਪੈਂਦੀ, ਐਸੀ ਜਗ੍ਹਾ ਅੰਡੇ ਦੇਣੇ ਔਰ ਘਰ ਬਣਾਉਣੇ ਕੀ ਇਨਕੋ ਕਿਆ ਸੂਝਤੀ ਹੈ, ਯੇ ਕੈਸੇ ਪਤਾ ਕਰੇਂ। ਕਬੂਤਰਾਂ ਦੀ ਅਜਿਹੀ ਮਰਜ਼ੀ ਅਤੇ ਵਰਤਾਓ ਪ੍ਰਤੀ ਇਸ਼ਾਨੀ ਦੀ ਸੋਚ ਬੇਨਤੀਜਾ ਹੀ ਰਹੀ। ਮੌਸਮ ਦਾ ਕੈਲੰਡਰ ਥੋੜ੍ਹਾ ਬਦਲਿਆ। ਗੈਲਰੀ ਵਿੱਚ ਕਬੂਤਰਾਂ ਵੱਲੋਂ ਇੱਧਰੋਂ ਉੱਧਰੋਂ ਇੱਕੋ ਜਿਹੀ ਸ਼ਕਲ ਸੂਰਤ ਦੇ ਆਪਸ ਵਿੱਚ ਮਿਲਦੇ ਜੁਲਦੇ ਤੀਲੇ ਅਕਸਰ ਡਿੱਗਦੇ ਪਏ।

ਦੇਖ ਰੇਖ ਵੱਲ ਨਿਸ਼ਾਨੀ ਦਾ ਰੋਲ ਨਾਮ ਮਾਤਰ ਰਿਹਾ। ਕਬੂਤਰਾਂ ਦੀ ਹਲਚਲ ਫਿਰ ਨਜ਼ਰਾਂ ਵਿੱਚ ਆਉਣ ਲੱਗੀ। ਹੁਣ ਬੋਗਨਵਿਲਾ ਦੇ ਬੂਟੇ ਵਾਲਾ ਗਮਲਾ ਛੱਡ ਤੁਲਸੀ ਦੇ ਬੂਟੇ ਵਾਲੇ ਗਮਲੇ ਵਿੱਚ ਤੀਲਿਆਂ ਦੀ ਮੌਜੂਦਗੀ ਪ੍ਰਤੀਤ ਹੋਣ ਲੱਗੀ ਅਤੇ ਇੱਕ ਕਬੂਤਰ ਲਗਾਤਾਰ ਕਾਫੀ ਸਮਾਂ ਬੈਠਾ ਗਮਲੇ ਵਿੱਚ ਰਹਿੰਦਾ, ਇੱਕ ਸਾਥੀ ਗੈਲਰੀ ਦੀ ਗ੍ਰਿਲ 'ਤੇ ਬੈਠਾ ਦਿਸਦਾ। ਇਸ਼ਾਨੀ ਨੇ ਇੱਕ ਅੱਧ ਦਿਨ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀ। ਫਿਰ ਸੋਚਿਆ ਕਿ ਇਹਨਾਂ ਨੂੰ ਉਡਾਇਆ ਜਾਣਾ ਹੀ ਠੀਕ ਰਹੇਗਾ। ਖਾਮ ਖਾ ਸਾਰਾ ਦਿਨ ਗੁਟਰ ਗੁਟਰ ਕਰਦੇ ਸਿਰ ਖਾ ਜਾਂਦੇ ਹਨ। ਇੱਧਰ ਜਿਵੇਂ ਹੀ ਇਸ਼ਾਨੀ ਨੇ ਆਪਣਾ ਮਨ ਬਣਾਇਆ, ਕਬੂਤਰਾਂ ਦੀ ਹਰਕਤ ਹੋਰ ਤੇਜ਼ ਹੋ ਗਈ। ਇਸ਼ਾਨੀ ਜਿਤਨੀ ਵਾਰ ਆਵਾਜ਼ ਸੁਣ ਕੇ ਬਾਹਰ ਗੈਲਰੀ ਵਿੱਚ ਆਉਣ ਦਾ ਯਤਨ ਕਰਦੀ, ਇੱਕ ਕਬੂਤਰ ਜਾਂ ਤਾਂ ਤੁਲਸੀ ਵਾਲੇ ਗਮਲੇ ਵਿੱਚੋਂ ਉੱਠਦਾ ਨਹੀਂ ਸੀ ਅਤੇ ਗ੍ਰਿਲ 'ਤੇ ਬੈਠਾ ਦੂਜਾ ਸਾਥੀ ਤਾਂ ਜਿਵੇਂ ਜ਼ਿੱਦ 'ਤੇ ਹੀ ਆ ਗਿਆ, ਹਿੱਲਣ ਦਾ ਨਾਂ ਹੀ ਨਹੀਂ ਸੀ ਲੈਂਦਾ। ਗਮਲੇ ਵਿੱਚੋਂ ਕਬੂਤਰੀ ਜੇ ਉਠਾਈ ਵੀ ਜਾਂਦੀ ਤਾਂ ਉਸਦਾ ਮੂਡ ਬਹੁਤ ਜੱਦੋਜਹਿਦ ਵਾਲਾ ਦੁਬਾਰਾ ਗਮਲੇ ਵਿੱਚ ਬੈਠਣ ਨੂੰ ਬੇਤਾਬ ਦਿਸਦਾ। ਇਉਂ ਮਹਿਸੂਸ ਹੋਣ ਲੱਗਾ ਜਿਵੇਂ ਮਾਦਾ ਕਬੂਤਰ ਇਸ਼ਾਨੀ ਨਾਲ ਲੜਨ ਨੂੰ ਤਿਆਰ ਸੀ। ਇਸ਼ਾਨੀ ਨੂੰ ਕੁਝ ਅਚੰਭਾ ਜਿਹਾ ਜਾਪਿਆ। ਦਿਲ ਕੀਤਾ ਕਿ ਮਾਦਾ ਕਬੂਤਰ ਨੂੰ ਕੁਝ ਨਾ ਕਹੇ। ਇਸ਼ਾਨੀ ਨੂੰ ਕਬੂਤਰ ਦਾ ਰਵੱਈਆ ਬੇਚੈਨ ਕਰਨ ਲੱਗਾ। ਇਸ਼ਾਨੀ ਸ਼ਾਂਤ ਹੋ ਕੇ ਆਪਣੇ ਰੁਝੇਵਿਆਂ ਵਿੱਚ ਲੱਗੀ ਰਹੀ। ਸ਼ਾਮ ਤੋਂ ਬਾਅਦ ਰਾਤ ਬੀਤੀ ਅਤੇ ਸਵੇਰ ਤੁਲਸੀ ਵਾਲੇ ਗਮਲੇ ਵਿੱਚ ਦੋ ਖੂਬਸੂਰਤ ਅੰਡਿਆਂ ਦੀ ਜੋੜੀ ਪਈ ਸੀ। ਇਸ਼ਾਨੀ ਨੇ ਮਾਦਾ ਕਬੂਤਰ ਦੀ ਬੀਤੇ ਦਿਨ ਦੀ ਬੇਤਾਬੀ ਦਾ ਕਾਰਨ ਸਮਝ ਕੇ ਅੰਡਿਆਂ ਦੀ ਜੋੜੀ ਨੂੰ ਮਨ ਹੀ ਮਨ ਖੁਸ਼ਾਮਦੀਦ ਆਖਿਆ। ਇਸ਼ਾਨੀ ਹੁਣ ਚਾਹੁੰਦੀ ਸੀ ਕਿ ਇਹਨਾਂ ਅੰਡਿਆਂ ਵਿੱਚੋਂ ਬੱਚੇ ਨਿਕਲ ਆਉਣ ਅਤੇ ਇਸ ਮਾਦਾ ਅਤੇ ਨਰ ਕਬੂਤਰ ਦਾ ਚਿਰੋਕਾ ਸੁਪਨਾ ਸਾਕਾਰ ਹੋ ਜਾਏ। ਛੇਤੀ ਛੇਤੀ ਦਿਨ ਗੁਜ਼ਰਨ ਲੱਗੇ, ਪਰ ਇਹ ਕੀ, ਤਿੰਨ ਚਾਰ ਦਿਨ ਹੀ ਲੰਘੇ ਹੋਣੇ ਕਿ ਗੈਲਰੀ ਦੀ ਗ੍ਰਿਲ 'ਤੇ ਇੱਕ ਕਾਂ ਦੀ ਮੌਜੂਦਗੀ ਇਸ਼ਾਨੀ ਨੂੰ ਪੈ ਪੀਤ ਕਰ ਗਈ। ਇਸ਼ਾਨੀ ਦੇ ਉਡਾਉਣ 'ਤੇ ਵੀ ਕਾਂ ਜ਼ਿਆਦਾ ਦੂਰ ਨਾ ਜਾ ਕੇ ਸਾਹਮਣੇ ਦੇ ਇੱਕ ਦਰਖਤ ਦੀ ਟੁੱਟੀ ਹੋਈ ਟਹਿਣੀ 'ਤੇ ਹੀ ਬੈਠਾ। ਅੰਡਿਆਂ ਕੋਲ ਮਾਦਾ ਨਹੀਂ ਸੀ, ਪਰ ਸਾਥੀ ਕਬੂਤਰ ਬੇਚੈਨ ਜਿਹਾ ਬੈਠਾ ਸੀ। ਇਸ਼ਾਨੀ ਘਰ ਦੇ ਸਭ ਕੰਮਾਂ ਤੋਂ ਬੇਖਬਰ ਕਬੂਤਰਾਂ ਦੇ ਨਵ ਜਨਮੇ ਅੰਡਿਆਂ ਦੇ ਖਤਰਨਾਕ ਦੁਸ਼ਮਣ ਕਾਂ ਦੀ ਆਮਦ ਦੀ ਵਜ੍ਹਾ ਲੱਭਣ ਵਿੱਚ ਰੁੱਝ ਗਈ। ਪਲ ਪਲ ਮਗਰੋਂ ਉਹ ਗੈਲਰੀ ਵੱਲ ਜਾਂਦੀ, ਕਾਂ ਬੇ ਆਵਾਜ਼ ਹੋ ਕੇ ਤੁਲਸੀ ਦੇ ਗਮਲੇ 'ਤੇ ਨਜ਼ਰ ਗੱਡੀ ਗੈਲਰੀ ਦੇ ਆਸ ਪਾਸ ਮੰਡਰਾ ਰਿਹਾ ਸੀ। ਇਸ਼ਾਨੀ ਨੂੰ ਕਾਂ ਗਿੱਧ ਵਾਂਗ ਜਾਪਿਆ। ਉਡਾਉਣ ਦੀ ਕੋਸ਼ਿਸ਼ ਅੱਗੇ ਡਟੇ ਰਹਿਣ ਦੀ ਜ਼ਿੱਦ ਦਿਖਾਉਣ ਵਾਲਾ ਇਹ ਕਾਂ ਹੀ ਅੰਡਿਆਂ ਨੂੰ ਹਜ਼ਮ ਕਰਨ ਵਾਲਾ ਰਾਖਸ਼ ਜਾਪਿਆ। ਪਿਛਲੇ ਅੰਡਿਆਂ 'ਤੇ ਵੀ ਕਾਂ ਨਹੀਂ ਹਮਲਾ ਕੀਤਾ ਹੋਵੇਗਾ, ਇਹ ਪੱਕਾ ਹੁੰਦਾ ਜਾਪਿਆ। ਇਸ਼ਾਨੀ ਦੀ ਹਰ ਕੋਸ਼ਿਸ਼ ਨਾਕਾਮ ਅਤੇ ਨਰ ਅਤੇ ਮਾਦਾ ਕਬੂਤਰਾਂ ਦੇ ਉਖੜਦੇ ਪੈਰ, ਇੱਕ ਅਜੀਬ ਕਸ਼ਮਕਸ਼ ਵੇਖ ਵੇਖ ਕੇ ਇਸ਼ਾਨੀ ਬਹੁਤ ਵਿਆਕੁਲ ਹੋ ਰਹੀ ਸੀ।

ਇਸ਼ਾਨੀ ਦਾ ਮੂਡ ਖਿੱਝ ਵਿੱਚ ਬਦਲ ਗਿਆ। ਉਹ ਸੋਚਣ ਲੱਗੀ, ਨਿਕੰਮੇ ਜਿਹੇ ਇਹਨਾਂ ਕਬੂਤਰਾਂ ਨੂੰ ਆਪਣੇ ਅੰਡੇ ਬਚਾਉਣੇ ਤਾਂ ਆਉਂਦੇ ਨਹੀਂ, ਫਿਰ ਤੋਂ ਲੱਗੇ ਨੇ ਸੁਪਨਿਆਂ ਦੀ ਬੁਣਤੀ ਬੁਣਨ। ਹੁਣ ਨਹੀਂ ਕੁਝ ਕਰਨ ਦਿਆਂਗੀ, ਇਸ਼ਾਨੀ ਨੇ ਫੈਸਲਾ ਕਰ ਲਿਆ। ਇਹਨਾਂ ਨੂੰ ਬੋਗਨ ਵਿਲਾ ਦੇ ਗਮਲੇ ਤੋਂ ਦੂਰ ਕਿਵੇਂ ਰੱਖਾਂ? ਆਖਰ ਇਸ਼ਾਨੀ ਨੂੰ ਇੱਕ ਤਰਕੀਬ ਸੁੱਝੀ। ਉਸਨੇ ਇੱਕ ਪੁਰਾਣਾ ਜਿਹਾ ਕੱਪੜਾ ਗਮਲੇ ਦੇ ਆਲੇ ਦੁਆਲੇ ਤੰਬੂ ਵਾਂਗ ਵੱਲ ਕੇ ਬੋਗਨ ਵਿਲਾ ਦੀ ਤਣੇ ਵਾਲੀ ਮਜ਼ਬੂਤ

ਟੈਲੀਵਿਜ਼ਨ ਤੇ ਖੇਤੀਬਾੜੀ ਪ੍ਰੋਗਰਾਮ ਵਿੱਚ ਇਸ਼ਾਨੀ ਨੇ ਵੇਖਿਆ ਸੀ। ਖੇਤੀ ਮਾਹਰ ਨੇ ਦੱਸਿਆ, ਨੰਨੇ ਨੰਨੇ ਪੌਦਿਆਂ ਦੇ ਮੁੱਢ ਟੁੱਕ ਦਿਓ ਤਾਂ ਘਣੇ ਨਵੇਂ ਪੱਤਿਆਂ ਦੇ ਮੁੱਢ ਫੁੱਟ ਪੈਂਦੇ ਹਨ ਅਤੇ ਵਧੀਆ ਫੁੱਲ ਆਉਣ ਬਾਅਦ ਫਲ ਵੀ ਸਿਹਤਮੰਦ ਆਉਂਦਾ ਹੈ। ਇਸ਼ਾਨੀ ਦੇ ਇਸ ਗਮਲੇ ਵਿੱਚ ਸਾਰੇ 5-7 ਪੌਦਿਆਂ 'ਤੇ ਨਵੇਂ ਮੁੱਢ ਪੁੰਗਰ ਚੁੱਕੇ ਸਨ। ਇਸ਼ਾਨੀ ਖੁਸ਼ ਅਤੇ ਉਤਸ਼ਾਹਿਤ ਸੀ ਕਿ ਇੱਕ ਸਵੇਰੇ ਕਬੂਤਰ ਉਸ ਗਮਲੇ ਦੇ ਕੰਢਿਆਂ ਤੋਂ ਇਸ਼ਾਨੀ ਨੇ ਉੱਡਦੇ ਵੇਖੇ।

ਹੁਣੇ ਤੁਸੀਂ ਡਾਕਟਰ ਗੁਰਦੀਪ ਕੌਰ ਦੀ ਇਹ ਕਹਾਣੀ ਸੁਣ ਰਹੇ ਸੀ ਤੇ ਹੁਣ ਕੁਝ ਫਿਲਮੀ ਗੀਤ ਸੁਣ ਲਏ ਜਾਣ। ਆਓ ਸੁਣਦੇ ਹਾਂ ਗੁੱਡੀ ਫਿਲਮ ਦਾ ਉਹ ਗੀਤ ਜਿਹੜਾ ਆਪਣੇ ਸਮੇਂ 'ਚ ਬੜਾ ਮਸ਼ਹੂਰ ਹੋਇਆ ਸੀ। ਦਾਣਾ ਪਾਣੀ ਖਿੱਚ ਕੇ ਲਿਆਉਂਦਾ ਕੌਣ ਕਿਸੇ ਦਾ ਖਾਂਦਾ ਦਾਣਾ ਪਾਣੀ। ਗਾਇਕ ਨੇ ਮੁਹੰਮਦ ਰਫੀ।

0: सहित हलफनामा दायर करने का निर्देश दिता है। जस्टिस बी एस नरसिम्हा जस्टिस आलोक अराधे दे बेंच ने नीट पेपर लीक मामले की सुनवाई करते हुए कहा कि हलफनामे विच अडॉक उपावां ते निर्भर करने की बजाय सुधारां नूं संस्थागत बनाने लई चुके गए कदमां की व्याख्या करनी चाहिए है। बेंच ने कहा कि इस मुद्दे की बेहद नेड़े निगरानी करेंगे अते नियमित तौर ते इसकी जानकारी लेंगे। अदालत ने मामले नूं 27 जुलाई लई सूचीबद्ध किया है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRN ਜਲੰਧਰ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਕਥਿਤ ਬੈਂਕ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿਚ ਪੰਜਾਬ, ਦਿੱਲੀ ਤੇ ਉੱਤਰ ਪ੍ਰਦੇਸ਼ ਵਿਚ 8 ਥਾਵਾਂ ਤੇ ਤਲਾਸ਼ੀਆਂ ਲਈਆਂ। ਈਡੀ ਨੇ ਕਿਹਾ ਕਿ ਇਹ ਜਾਂਚ ਕਰੀਬ 450 ਕਰੋੜ ਰੁਪਏ ਦੀ ਧੋਖਾਧੜੀ ਨਾਲ ਸਬੰਧਿਤ CBI ਦੇ ਇਕ ਮਾਮਲੇ ਤੋਂ ਉਠਦੀ ਏ। ਜਾਂਚ ਤੋਂ ਪਤਾ ਲੱਗਾ ਕਿ ਕਰਜ਼ੇ ਦੇ ਫੰਡਾਂ ਦੀ ਕਥਿਤ ਤੌਰ ਤੇ ਸ਼ੈਲ ਸੰਸਥਾਵਾਂ, ਰਿਹਾਇਸ਼ੀ ਐਂਟਰੀ ਆਪਰੇਟਰਾਂ ਅਤੇ ਸਬੰਧਿਤ ਕੰਪਨੀਆਂ ਦੇ ਨੈਟਵਰਕ ਰਾਹੀਂ ਜਾਲੀ ਇਨਵਾਇਸਾਂ ਅਤੇ ਸਰਕੂਲਰ ਮਾਲੀ ਲੈਣ ਦੇਣ ਰਾਹੀਂ ਦੁਰਵਰਤੋਂ ਕੀਤੀ ਗਈ ਸੀ। एजेंसी ने कहा कि तलाशियां विच कंपनी दे प्रमोटरां, संबंधित फर्मां अते फैसिलिटेटर्स नाल जुड़ियां थावां नूं शामिल कीता गया सी। अगलेरी जांच जारी है। CBI ने रिश्वतखोरी दे एक मामले विच मुलाजमां दे प्रोविडेंट फंड संगठन EPFO जिला दफ्तर पटियाला दे एक इनफोर्समेंट अधिकारी नूं गिरफ्तार कीता है। CBI हलकिया मुताबिक 22 जुलाई नूं एक शिकायत ते एक जाल बिछाया गया सी कि कथित दोषी शिकायतकर्ता विरुद्ध भारी जायजे ते जुर्माने की सिफारिश करने वाली रिपोर्ट पेश न करने लई 4 लाख रुपए की रिश्वत मांग रहा है। CBI ने शिकायतकर्ता तो 2.5 लाख रुपए की रिश्वत लेंदे हुए दोषी नूं रंगे हत्थी काबू किया है। दोषी नूं उसे दिन गिरफ्तार किया गया सी अते कल चंडीगढ़ की समर्थ अदालत विच पेश किया गया, जिथों उस नूं 14 दिनां की अदालती हिरासत विच भेज दिता गया है। भारत ने पाकिस्तान के कब्जे हेठ ले जम्मू कश्मीर विच दमन नूं नजरअंदाज करने लई संयुक्त राष्ट्र प्रति निराशा प्रकट की है। भारत के स्थायी प्रतिनिधि हरीश पर्वतानेनी ने कहा कि जदों कि संयुक्त राष्ट्र दूजे देशों विच इसे तरह दी गतिविधियां दी नुक्ताचीनी करता है, पाकिस्तान विच अजिहे दमन अते गतिविधियां नूं ध्यान नहीं दिंदा जिस दे हकदार ने। ਉਹ ਵਿਵਾਦਾਂ ਦੇ ਸ਼ਾਂਤੀਪੂਰਨ ਨਿਪਟਾਰੇ ਲਈ ਵਿਧੀਆਂ ਨੂੰ ਮਜ਼ਬੂਤ ਕਰਨਾ ਵਿਸ਼ੇ ਤੇ ਸੁਰੱਖਿਆ ਪ੍ਰੀਸ਼ਦ ਦੀ ਖੁੱਲੀ ਬਹਿਸ ਵਿਚ ਬੋਲ ਰਹੇ ਸਨ। ਸੁਰੱਖਿਆ ਪ੍ਰੀਸ਼ਦ ਬਹਿਸ ਵਿਚ ਇਸਲਾਮਾਬਾਦ ਵੱਲੋਂ ਕਸ਼ਮੀਰ ਮੁੱਦਾ ਉਠਾਏ ਜਾਣ ਦੇ ਜਵਾਬ ਵਿਚ ਉਨ੍ਹਾਂ ਨੇ ਪਾਕਿਸਤਾਨ ਤੇ ਲੋਕਾਂ ਦੇ ਅਧਿਕਾਰਾਂ ਨੂੰ ਯੋਜਨਾਬੱਧ ਢੰਗ ਨਾਲ ਕੁਚਲਣ ਦਾ ਇਲਜ਼ਾਮ ਲਾਇਆ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਸਕਾਟਲੈਂਡ ਦੇ ਗਲਾਸਗੋ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਭਾਰਤੀ ਦਲ ਦੇ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਸਕਾਟਲੈਂਡ ਦੇ ਗਲਾਸਗੋ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਭਾਰਤੀ ਦਲ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਭਾਰਤੀ ਐਥਲੀਟ ਜਨੂੰਨ, ਦ੍ਰਿੜਤਾ ਅਤੇ ਮੁਹਾਰਤ ਦੀ ਭਾਵਨਾ ਨਾਲ ਮੁਕਾਬਲਾ ਕਰਨਗੇ। ਭਾਰਤ ਦੀ ਅਨਾਹ ਸਿੰਘ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਏ। ਅਨਾਹਤ ਨੇ ਕੁਆਟਰ ਫਾਈਨਲ ਵਿਚ ਮਿਸਰ ਦੀ ਹਬੀਬਾ ਰਿਜ਼ਕ ਨੂੰ ਹਰਾਇਆ। ਅਨਾਹਤ ਹੁਣ ਸੈਮੀਫਾਈਨਲ ਵਿਚ ਮਿਸਰ ਦੀ ਬਾਰਬ ਸਮੇ ਨਾਲ ਖੇਡੇਗੀ। ਆਖਿਰ ਵਿਚ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ ਇਕ ਵਾਰ ਫੇਰ। ਨੀਟ ਮੁੱਦੇ ਤੇ ਲਗਾਤਾਰ ਹੰਗਾਮੇ ਕਾਰਨ ਲੋਕ ਸਭਾ ਸੋਮਵਾਰ ਤੱਕ ਉਠਾ ਦਿੱਤੀ ਗਈ ਏ। ਰਾਜ ਸਭਾ ਦੀ ਕਾਰਵਾਈ ਵੀ ਦੁਪਹਿਰ ਬਾਅਦ 2 ਵਜੇ ਤੱਕ ਉਠਾ ਦਿੱਤੀ ਗਈ। ਸੁਪਰੀਮ ਕੋਰਟ ਨੇ ਕੇਂਦਰ ਤੇ ਰਾਸ਼ਟਰੀ ਟੈਸਟਿੰਗ ਏਜੰਸੀ ਨੂੰ ਨੀਟ UG ਪੇਪਰ ਲੀਕ ਤੋਂ ਬਾਅਦ ਸੁਧਾਰਾਂ ਨੂੰ ਲਾਗੂ ਕਰਨ ਵਿਚ ਹੋਈ ਪ੍ਰਗਤੀ ਬਾਰੇ ਵੇਰਵੇ ਸਹਿਤ ਹਲਫਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ। ED ਨੇ ਅੱਜ ਕਥਿਤ ਬੈਂਕ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿਚ ਪੰਜਾਬ, ਦਿੱਲੀ ਤੇ ਉੱਤਰ ਪ੍ਰਦੇਸ਼ ਵਿਚ 8 ਥਾਵਾਂ ਤੇ ਤਲਾਸ਼ੀਆਂ ਲਈਆਂ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਹੋ ਰਹੇ ਦਮਨ ਨੂੰ ਨਜ਼ਰਅੰਦਾਜ਼ ਕਰਨ ਲਈ ਸੰਯੁਕਤ ਰਾਸ਼ਟਰ ਪ੍ਰਤੀ ਨਿਰਾਸ਼ਾ ਪ੍ਰਗਟ ਕੀਤੀ ਏ ਤੇ ਭਾਰਤ ਦੀ ਅਨਾਹਾ ਸਿੰਘ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: आदाब, ये आकाशवाणी है। खबरों के साथ मैं नीतिका त्यागी। वजीर आजम नरेंद्र मोदी ने पेपर लीक के वाकयात पर सख्त कार्रवाई के लिए कहा है। उन्होंने तेजी से काम करने वाली अदालतों और कसूरवारों को सख्त सजा देने की तजवीज से मुतालिक बिल को जल्द मंजूर कराने का यकीन दिलाया है। पार्लियामेंट में नीट पेपर लीक वाकयात पर हंगामा अब भी जारी है। लोकसभा की कार्रवाई अपोजिशन की तरफ से हंगामे की वजह से दिन भर के लिए मुलतवी कर दी गई। सुप्रीम कोर्ट ने मरकज और NTA को हिदायत दी है कि वो नीट UG पेपर लीक के बाद इस्लाहात पर अमल दरामद में पेशरफ से मुतालिक तफसीली हलफनामे दाखिल करे। भारत ने पाकिस्तान के